ਇਹਦੇ ਪਿਆਰ ਦੇ ਅਭੀ ਆਪ ਸੁਣ ਰਹੇ ਥੇ ਸੁਣਨੇ ਵਾਲੋ। ਸ਼ਾਨ ਹੈ ਫਿਲਮ ਕਾ ਨਾਮ ਔਰ ਇਸੀ ਫਿਲਮ ਸੇ ਦਾ ਟਾਈਟਲ ਆਪ ਸੁਣੇਂਗੇ।